rung khmer chig na yang thob zha dang chim dag nam ji don dag dib jug jer jim chan dang ani chil je yang hi me de yin na yang sab jar na do thong lam bal ji ba nang jin da lu da sam ber thob zha jung gi nur tun la shib shir che di khin de yam chan ba shi la thob zha de shi ba mang po shi ge thob chla shi yo na yang thob ji ji tu tu de thob zhen zhen me ba ki thob ji chim dag mang po shi la di ber ko ji thob zhen zhal sin se na yang ལོབྲག ཟུང གར ཅི ཐོ རེར གོར མོན དེ དག མ ཇུར མེ པ་དང ཡང དང ཅར དེ ཞིབ ཞིབ ཞིབ པ་ལི གོར མོ ཐོ མ ཐིག ས མང དང དེ པི ལོབྲི ཞུ གི མྱར དེ ནང ཁ ནི ཞིབ དེ ཚལ ཅ པ་ ཅེ དེ ཆམ དག ལམ རེ ཐིག ཞེ པ་དང ལོབྲི ནུ དེ བི ཞ བིན གན ཁར ཅེན པི ལི ལི ལ དུག པ ཆེན པོ ཡོ པ་ ཁི དེ མ ཚལ ལོབྲི ཞུ གི ཅི དེ ཐུག དེ སལང ཅུང ཅི རེ ཁ་ན བ ཞིབ དེ ཡན ལག ཅུ ཉི དུན ཉི ཞིབ རེ ཅན ལ ཅུ དུན ཉན སང ཤི ਦੇ ਨਾ ਜਿਸਤ ਸੋਬਜੁੰਗ ਸੋਬਚਾ ਜਿਗੇ ਨੇ ਸੋਮੀ ਛਮਦਗ ਮੰਪੋ ਤੰਗ ਰਿਆ ਯੋ ਪਰ ਮਾਸਲ ਜੁੰਜਿਲ ਮਾਨਗ ਲਿਯੰ ਹਜੰਗ ਬੋਰਚਿਨ ਯੰ ਬੀਤਾਬ ਜੀ ਨੀਨ ਤੁਕ ਬੀ ਮਿਰ ਦ ਦੋਨਦਗ ਦ ਜ਼ਲਖ ਸੋਜ਼ਗ ਜੋਰਗਸ਼ ਸੀ ਜੁਦੁਨ ਨਿਯੰਸੰਗ ਜੁੰਚਲ ਨੀ ਤੁਨ ਨਿਸ਼ਿਬ ਰ ਚਿੰਚ ਮਮੰਗ ਨੀਨ ਤੁਕ ਬੀ ਮਿਰ ਦ ਜੁਦੁਨ ਥੋਂਗੁਲ ਸੀ ਦੀ ਯੰ ਨੀਫ ਚਰ ਦ ਨਿਸ਼ਿਬ ਸਮੋ ਸੀ ਇਨ ਤਰੇ ਦੋਨ ਨੀ ਜੈਨ ਲੀਲੀ ਜੇਵ ਸੀ ਨੀ ਯੋ ਜ਼ਲਰਮ ਜੈਨ ਥੰਗਲਾ ਬਦ zai chu shi ba da na dang gi ti chul tong tong nang de li li yi ji se lu sob jung sob ji sob ren de gu re yin bu ni zhe le ge zim du ge jing mei bu de de gu zong ma se de gu mu de de ge ren ni ji wo lun jie bu de xie ba re de di sob ji huan ju la jung gen qian bu zai ba ma se de sob ji yin cen nian zhe la yang nu ba cha jin te ba re de ᱡᱩᱡᱤᱵ ᱢᱟᱢᱟᱝ ᱱᱤᱭᱟᱹ ᱛᱩᱵᱤ ᱦᱤᱪᱤᱜ ᱢᱟ ᱪᱷᱟᱞᱜ ᱱᱤ ᱢᱟᱞᱤ ᱯᱨᱮ ᱡᱩᱛᱩᱱ ᱫᱤᱵ ᱫᱮᱱ ᱦᱩᱝ ᱪᱷᱟ ᱪᱷᱟᱝᱣᱟᱵ ᱞᱟᱝ ᱡᱤ ᱞᱤᱞᱤ ᱞᱟ ᱨᱟᱝ ᱛᱩᱜ ᱡᱤ ᱪᱤᱵᱫᱤ ᱞᱮᱠᱩᱝ ᱞᱟᱝ ᱜᱚᱵ ᱛᱟᱜᱱᱟ ᱪᱷᱟᱢ ᱡᱮ ᱠᱮᱱ ᱭᱚᱵᱤ ᱡᱤᱞᱩᱵ ᱪᱟ ᱪᱷᱟᱢ ᱨᱩᱜ ᱡᱮᱞ ᱛᱟᱝ ᱠᱚᱨᱠᱩᱱ ᱥᱚᱵᱥᱚᱵ ᱛᱟᱝ ᱣᱟᱵ ᱡᱮᱫᱮ ᱨᱫᱟᱵ ᱡᱤᱵᱤ ᱪᱤ ᱧᱤᱨ ᱧᱤ ᱧᱤᱱ ᱛᱩᱜᱩᱞ ᱧᱤ ᱪᱮᱱ ᱞᱤᱞᱤ ᱭᱤ ᱥᱟᱞᱟᱝ ᱡᱩᱝ ᱪᱤᱨᱟᱢ ᱠᱷᱟᱨᱱᱟ ᱵᱩᱥᱤᱵᱫᱤ ᱭᱟᱱᱞᱤᱜ ᱡᱩ ᱧᱤ ᱛᱩᱱ ᱧᱤ ᱥᱤᱵ ᱨᱮ ᱪᱤᱱᱛᱟ ᱭᱩᱝ ᱱᱤ ᱜᱚᱵ ᱛᱟᱜ ᱯᱟᱨᱢᱟ ᱥᱟᱫᱮ ᱞᱤᱜᱱᱤ ᱛᱟᱝ ᱥᱟᱵᱤ ᱦᱤᱛᱟᱵᱫᱤᱵ ᱪᱟᱛᱤ ᱨᱱᱤᱵᱫᱟ ᱟᱝᱨᱤᱵ ᱡᱤ ᱱᱤ ᱥᱚᱵᱡᱤ ᱥᱚᱵᱨᱤᱱ ᱦᱟᱢᱡᱩᱝ ᱥᱤᱯᱤ ᱱᱤᱯᱥᱤᱜ ᱛᱩᱝᱤ ᱭᱩᱪᱟᱞ ᱵᱟᱠᱥᱤᱝ ᱪᱮᱭᱝ ᱢᱮ ᱯᱨᱮᱠᱷᱤᱵᱞᱟᱝ ᱢᱟᱝᱜᱨ ᱱᱤᱯᱥᱤᱜ ᱛᱩᱞᱱᱤ ᱪᱟᱱ ᱞᱮᱞᱤ ᱥᱟᱞᱟᱝ ᱡᱩᱝ ᱪᱷᱤᱨᱟᱢ ᱠᱷᱟᱨᱱᱟ ᱱᱤᱱ ᱛᱩᱜ ᱡᱩᱜ ᱡᱤ ᱱᱤᱛᱩᱱ ᱠᱩᱜᱱᱤᱯ ᱡᱤᱭᱚ ᱯᱟᱛᱟᱝ ᱡᱩᱛᱩᱱ ᱢᱟᱱᱛᱟ ᱛᱟ ᱪᱩᱥᱤ ᱡᱤᱢ ᱵᱤ ᱠᱟᱝᱨᱮ ᱫᱮ